ਰਾਜਾ ਸਾਜਿਦ ਹੁਸੈਨ ਸੁਮਰੂ ਹਮਾਰੇ ਸਾਥੀ ਵਾਲੇਕੁਮ ਅਸਲਾਮ ਕਹਤੇ ਸ਼ਾਹਿਦ ਬਬਰ ਕਾ ਸੌਂਗ ਫਰਾਮ ਡੀ ਆਈ ਜੀ ਆਫਿਸ ਲਾੜਕਾਨਾ ਸੇ ਆਪ ਹਮਾਰਾ ਸ਼ੋਅ ਸੁਣ ਰਹੇ ਹੈ ਭਾਈ ਕੋ ਵੈਲਕਮ ਕਹਤੇ ਹੈ ਲਾੜਕਾਨਾ ਸੇ ਭਾਈ ਆਪ ਮਾਰਕੀਟ ਸੇ ਜੋ ਹੈ ਨਾ ਡੇਸਕਿਨ ਬਿਊਟੀ ਕਰੀਮ ਵੀ ਪਰਚੇਸ ਕੀਜੀਏਗਾ ਡੇਸਕਿਨ ਬਿਊਟੀ ਕਰੀਮ ਕਾ ਇਸਤੇਮਾਲ ਕਰ ਰਹੇ ਹੈ ਨਹੀਂ ਯੇ ਤੋ ਬਤਾਈਏ ਗਾਣੇ ਵਾਣੇ ਤੋ ਹਮ ਸੁਣਤੇ ਰਹੇਂਗੇ ਹਜ਼ਾਰ ਭਾਈ ਕਹਤੇ ਹੈ ਬਿਲਕੁਲ ਸਿਸਟਰ ਅੱਛੇ ਲੋਕੋ ਕੀ ਕਦਰ ਕਰਨੀ ਚਾਹੀਏ ਲੇਕਿਨ ਆਜ ਕੱਲ ਲੋਕ ਅੱਛੇ ਲੋਕੋ ਕੀ ਕਦਰ ਨਹੀਂ ਕਰ ਰਹੇ ਹੈ ਪਰ ਕਾਈ ਗਾਲ ਕੋਨੇ ਮਾਂ ਤਾਂਜੀ ਕਦਰ ਕੰਦਮ ਪਰ ਸ਼ਰਤਾ ਤਾਂਗੇ ਡੀ ਸਕਿਨ ਬਿਊਟੀ ਕਰੀਮ ਜੋ ਇਸਤੇਮਾਲ ਕਰਨੋ ਪੈਂਦੋ ਓ ਯੇ ਜਿਓ ਕਰੇ ਇਸ

ਉਹੀ ਦਿਨਾਂ ਬਾਬਾ ਦਾ ਕੋਰ ਸਾਰਾ ਮੈਸੇਜ ਪਹੁੰਚ ਚੁੱਕਾ ਹੈ। ਗੁਰੂ ਮੁਹੰਮਦ ਬੱਚਲ ਖੋਸੋ ਕੋ ਮੁਹੰਮਦ ਇਕਬਾਲ ਖੋਸੋ ਯਾਦ ਕਰਨ ਪਿਆ ਮਾਸ਼ੂ ਕਲੀ ਆਤ ਫਲੀ ਵੱਡੀ ਮਿਹਰਬਾਨੀ ਤਾਂ ਲਿਖਿਆ ਫਰਮਾਇਸ਼ ਅਸਾਂਜੀ ਫਰਮਾਇਸ਼ ਬਿਲਕੁਲ ਬੜਾ ਜ਼ਬਰਦਸਤ ਗੀਤ ਹੈ। ਬਾਤੇ ਤੋ ਅੱਛੀ ਕਰਦਾ ਥਾ ਮਗਰ ਕਿਸੀ ਔਰ ਸੇ ਗੁਲਾਮ ਰਹੀ ਵਫਾ ਗੁਲਾਮ ਰਹੀ ਜ਼ਬਰਦਸਤ ਮੈਸੇਜ ਤਾਂ ਸਲਾਮ ਅਹਿਮਦ ਖਾਨ ਵਰੀ ਤਾਂ ਬਿਓ ਮੈਸੇਜ ਪੋਤੋ ਹੈ ਚਿਨੀ ਯਾਰੀ ਨੇ ਮਿਊਜ਼ਿਕ ਸਿਲੈਕਸ਼ਨ ਜ਼ਬਰਦਸਤ ਵਫਾ ਗੁਲਾਮ ਰਹੀ ਬਲੋਚ ਅਸਲਾਮ ਅਲੈਕਮ ਮਾਦਾ ਸਿਟੀ ਫਲਕਾਰਾ ਗੋਠਾ ਹੈ ਮੁਹੰਮਦ ਬੱਚਲ ਖੋਸੇ ਕਾ ਮੁਨੀਰ ਅਹਿਮਦ ਖੋਸੇ ਜੋ ਮੈਸੇਜ ਪਹੁੰਚੋ ਹੈ ਐਂਡ ਸਾਗਰ ਮੁਨੀਰ ਖੋਸੋ ਐਂਡ ਨਜ਼ੀਰ ਅਹਿਮਦ ਖੋਸੋ ਵੱਡੀ ਮਿਹਰਬਾਨੀ।